ਸਤਿਓ ਰੇਡੀਓ ਕੁੰਚਨ ਧਰਮਸ਼ਾਲਾ ਦੇ ਨਾਲ ਤੁਸੀਂ ਬਣੇ ਹੋਏ ਹੋ 91.2 ਮੈਗਾਹਰਟਸ ਤੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਰੇਡੀਓ ਦੋਸਤ ਜੋਤੀ ਪਠਾਨੀਆ ਤਾਂ ਮੇਰੇ ਨਾਲ ਤੁਸੀਂ ਸੁਣ ਰਹੇ ਹੋ ਇਹ ਪ੍ਰੋਗਰਾਮ ਤਾਂ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਪੰਜਾਬੀ ਗੀਤ।

ਮੈਂ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਥੇ ਆਪਣੀ ਰੇਡੀਓ ਤੋਂ ਸ਼ਸ਼ੀ ਕਰਨੇ ਸੁਣਾ ਦੇਣ ਤਾਂ ਤੁਹਾਂ ਸਾਰਿਆਂ ਸੁਣਿਆ ਇਹ ਪਿਆਰਾ ਦਿਆ ਗੀਤ ਪਿਆਰੀ ਦੇਈ ਫਰਮਾਇਸ਼ ਰੂਹੀ ਜੀ ਤਾਂ ਕਹਾਂ ਇਹ ਗੀਤ ਪਹੁੰਚਾਇਆ ਕਨੇ ਤੁਹਾਂ ਸਾਰਿਆਂ ਵੀ ਇੰਜੋਏ ਕੀਤਾ ਤਾਂ ਸ਼ਦੋਂ ਇੰਜੋਏ ਤਾਂ ਕਰਨਾ ਬਣਦਾ ਹੈ ਨਾ ਕਿਉਂਕਿ ਜ਼ਿੰਦਗੀ ਦਾ ਹਰ ਲਮ੍ਹਾ ਆਹਾਂ ਵਾਸਤੇ ਜ਼ਰੂਰੀ ਹੈ ਅੱਜਕਣਾ ਜਿਹੜਾ ਦਿਨ ਹੈ ਅਗਰ ਆਹਾਂ ਹਮੇਸ਼ਾ ਕੱਲ੍ਹ ਜੋ ਸੋਚਦੇ ਨੇ ਕਿ ਕੱਲ੍ਹ ਦੇ ਦਿਨ ਪਰ ਆਹਾਂ ਟਿਕਿਓ ਰਹਿੰਦੇ ਨੇ ਤਾਂ ਕੱਲ੍ਹ ਕੁ ਨਹੀਂ ਦਿਖਿਆ ਅੱਜਕਣੇ ਦਿਨ ਜੋ ਇੰਜੋਏ ਕਰਾਂ ਕਨੇ ਫੁੱਲ ਔਨ ਮਸਤੀ ਭਰਾ ਜਿਹੜਾ ਇਸ ਜ਼ਰੂਰ ਬਣਾ ਕਿਉਂਕਿ ਜ਼ਿੰਦਗੀ ਦਾ ਤਾਂ ਵੈਸੇ ਵੀ ਕੋਈ ਭਰੋਸਾ ਨਹੀਂ ਹੈ ਤਾਂ ਜ਼ਿੰਦਗੀ ਜੋ ਐਸੇ ਬਿਹਤਰ ਬਣਾ ਕਿ ਆਹਾਂ ਜੋ ਇਹ ਦਿਨ ਜਿਹੜਾ ਇਸ ਆਹਾਂ ਦਾ ਯਾਦਗਾਰ ਬਣੀ ਆ ਆਪਣੀਆਂ ਜਿਹੜਾ ਯਾਦਾਂ ਨੇ ਤਿੰਨਾਂ ਜੋ ਸੰਜੋਈ ਕਰੀ ਰੱਖਾਂ ਆਪਣੇ ਜੋ ਹਮੇਸ਼ਾ ਪਿਆਰ ਦਿਆਂ ਉਹਨਾਂ ਦਾ ਮਾਨ ਸਨਮਾਨ ਕਰਾਂ ਕਨੇ ਥੋੜ੍ਹਾ ਦਿਆਂ ਉਹਨਾਂ ਕਨੇ ਸਮੇਂ ਬਿਤਾ ਕਿਉਂਕਿ ਪੇਰੈਂਟਸ ਵੀ ਆਪਣੇ ਬੱਚਿਆਂ 'ਤੇ ਇਹੀ ਚਾਹੁੰਦੇ ਨੇ ਕਿ ਆਹਾਂ ਦੇ ਬੱਚੇ ਆਹਾਂ ਵਾਸਤੇ ਸਮੇਂ ਜਿਹੜਾ ਇਸ ਦੇਣ ਆਹਾਂ ਨੇ ਦੋ ਬੋਲ ਜਿਹੜਾ ਇਸ ਆਹਾਂ ਕਨੇ ਗੱਲਬਾਤ ਕਰਨ ਪਰ ਕੁਤੀ ਨਾ ਕੁਤੀ ਇਹ ਚੀਜ਼ ਆਹਾਂ ਜੋ ਬਿਲਕੁਲ ਹੀ ਕੰਮ ਜਿਹੜੇ ਇਸ ਦਿਖਣੇ ਜੋ ਮਿਲਾ ਦੀ ਕਿਉਂਕਿ ਬੱਚੇ ਵੀ ਆਪਣੇ ਬਿਜ਼ੀ ਹਨ ਪੇਰੈਂਟਸ ਵੀ ਆਪਣੇ ਬਿਜ਼ੀ ਹਨ ਬਾਕੀ ਵੀ ਆਪਣੇ ਬਿਜ਼ੀ ਹਨ ਤਾਂ ਸਮੇਂ ਕੁਸੀਲ ਹੈ ਕੁਸੀਲ ਵੀ ਸਮੇਂ ਨਹੀਂ ਹੈ ਆਪਣੇ ਵਾਸਤੇ ਕਿ ਆਹਾਂ ਆਪਣੀ ਜਿਹੜਾ ਗੱਲ ਹੈ ਇਸ ਆਪਣੇ ਕਨੇ ਸ਼ੇਅਰ ਜਿਹੜੇ ਇਸ ਕਰੀ ਪਾਉਣ ਤਾਂ ਥੋੜ੍ਹਾ ਦਿਆ ਆਪਣੇ ਜੋ ਸਮੇਂ ਦਿਆ ਕਨੇ ਆਪਣਾ ਜਿਹੜਾ ਸਮੇਂ ਆਹਾਂ ਵਾਸਤੇ ਕਿੰਨਾ ਜ਼ਿਆਦਾ ਕੀਮਤੀ ਹੈ ਸੇ ਤੁਹਾਂ ਸਾਰਿਆਂ ਜੋ ਹੀ ਪਤਾ ਹੈ ਅਗਰ ਆਹਾਂ ਇਸ ਟਾਈਮ ਆਪਣੇ ਜੋ ਸਮੇਂ ਦਿੰਦੇ ਨੇ ਤਾਂ ਆਹਾਂ ਜੋ ਅੱਛਾ ਫੀਲ ਹੁੰਦਾ ਹੈ ਅਗਰ ਆਹਾਂ ਇਹ ਸੋਚੀ ਕਰੀ ਚੱਲਦੇ ਨੇ ਕਿ ਨਹੀਂ ਆਹਾਂ ਆਪਣੇ ਜੋ ਸਮੇਂ ਨਹੀਂ ਦਿੱਤਾ ਕਹਿੰਦੇ ਫਿਰ ਆਹਾਂ ਥੋੜ੍ਹਾ ਜਿਹਾ ਪਛਤਾਵਾ ਕਰਦੇ ਨੇ ਤਾਂ ਸੇ ਫਿਰ ਥੋੜ੍ਹਾ ਜਿਹਾ ਬੁਰਾ ਤਾਂ ਜ਼ਰੂਰ ਲੱਗਦਾ ਹੈ ਤਾਂ ਸਮੇਂ ਦੇ ਅਨੁਸਾਰ ਚੱਲਣਾ ਵੀ ਜ਼ਰੂਰੀ ਹੈ ਕਿਉਂਕਿ ਸਮੇਂ ਪਰ ਆਹਾਂ ਕੋਈ ਭਰੋਸਾ ਨਹੀਂ ਕਰ ਸਕਦੇ ਕਾਲੂ ਦੀ ਆਹਾਂ ਦਾ ਖਰਾ ਸਮੇਂ ਆਉਣਾ ਹੈ ਕਾਲੂ ਦੀ ਆਹਾਂ ਦਾ ਬੁਰਾ ਆਉਣਾ ਹੈ ਜਿੰਨਾ ਕਿ ਧੁੱਪ ਛਾਉਣ ਦਾ ਕੋਈ ਪਤਾ ਨਹੀਂ ਹੁੰਦਾ ਮੌਸਮ ਵੀ ਆਪਣੀ ਜਿਹੜਾ ਕਰਵਟ ਹੈ ਸੇ ਲੈਂਦਾ ਰਹਿੰਦਾ ਕਦੀ ਧੁੱਪ ਹੈ ਤਾਂ ਕਦੀ ਛਾਉਂ ਹੈ ਤਾਂ ਕਦੀ ਬਰਖ ਹੈ ਤਾਂ ਕਦੀ ਮੌਸਮ ਜਿਹੜਾ ਸੇ ਬਦਲਦਾ ਰਹਿੰਦਾ ਪ੍ਰਕਿਰਤੀ ਦੇ ਨਿਯਮਾਂ ਕਨੇ ਚੱਲਣਾ ਵੀ ਆਹਾਂ ਵਾਸਤੇ ਜ਼ਰੂਰੀ ਹੈ ਫਿਰ ਤਾਂ ਆਹਾਂ ਥੋੜ੍ਹਾ ਜਿਹਾ ਅੱਗੇ ਵਧਦੇ ਨੇ ਕਨੇ ਅਗਲੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਂਦੇ ਨੇ ਤੁਹਾਂ ਸਾਰੇ ਵੀ ਇਸ ਪਿਆਰੀ ਦੀ ਫਰਮਾਇਸ਼ਾਂ ਜੋ ਇੰਜੋਏ ਕਰਾਂ।

ਸ਼ੋਦੋਂ ਮਜ਼ੇ ਚੱਲਿਆ ਇਸ ਗੀਤਾ ਹੁਣੇਰਾ ਬੜਾ ਆਨੰਦ ਆ ਹੁਣ ਤੁਸੀਂ ਸਭੀ ਹੋਵੇ ਬੁਚਗੋ ਟਾਈਮ ਬੁਚਗੋ ਸਮੇਂ ਕਿਆ ਕਰੀਏ ਦਿਲ ਨਾ ਬਲਦਾ ਤੁਸੀਂ ਛੱਡਨੇਰਾ ਪਰ ਸ਼ੋਦੋਂ ਮੁੰਜੋ ਵੀ ਘਰੋਂ ਗਾਣਾ ਪੈਣਾ ਨਾ ਤੇ ਲੈਨੋ ਤੁਸੀਂ ਸਭੀ ਹੋ ਇਜਾਜ਼ਤ ਸ਼ੋਤੋਂ ਬਸ ਗੰਦੇ ਗੰਦੇ ਬੋਲਣਾ ਚਾਹੁੰਦਾ ਹਾਂ ਹੱਸਦੇ ਰਿਹਾ ਮੁਸਕੁਰਾਉਂਦੇ ਰਿਹਾ ਔਰ ਮਾਂ ਬਾਪ ਦੀ ਇੱਜ਼ਤ ਕਰਦੇ ਰਿਹਾ ਆਪਣੇ ਭਾਰਤ 'ਚੋ ਆਪਣੀ ਪੰਚਾਇਤ 'ਚੋ ਆਪਣੇ ਡਿਸਟ੍ਰਿਕਟ 'ਚੋ ਆਪਣੇ ਧਰਮਸ਼ਾਲਾ 'ਚੋ ਸਾਫ਼ ਸੁਥਰਾ ਰੱਖਣੇ ਦੀ ਕੋਸ਼ਿਸ਼ ਜ਼ਰੂਰ ਕਰਾਂ ਜੈ ਹਿੰਦ ਜੈ ਧਰਮਸ਼ਾਲਾ।